ਹੱਥ ਗੜੋਲੀ ਮੁੱਖ ਮੁਖਿਆਲ ਜਗਮ ਕੜੋਲੀ ਮੁੱਖ ਮੁਖਿਆਲ ਜਗਮ ਕੜੋਲੀ ਮੈਂ ਜਮ ਕਦੇ ਕੌਂ ਕਰਦੀ ਮੈਂ ਜਮ ਕਦੇ ਕੌਂ ਕਰਦੀ ਹਾਂ ਸੁਣ ਯਾਰ ਦੀ ਗੜੋਲੀ ਓ ਮੈਂ ਯਾਰ ਦੀ ਗੜੋਲੀ ਸੁਣ ਯਾਰ ਦੀ ਗੜੋਲੀ ਹੱਥ ਮਲਾ ਸੁਣ ਯਾਰ ਦੀ ਗੜੋਲੀ ਸੁਣ ਯਾਰ ਦੀ ਗੜੋਲੀ ਭਰਦੀ ਇੱਕ ਅਲੱਗ ਤੈਨੂੰ ਮੈਂ ਡਰਦੀ ਇੱਕ ਮਲਾ ਤੈਨੂੰ ਮੈਂ ਡਰਦੀ ਹਾਂ ਸੁਣ

ਮੈਨੂੰ ਅੱਖ ਗੜੋਲੀ ਮੁਕਮ ਖਿਆਲ ਜਗਮ ਕੜੋਲੀ ਮੁਕਮ ਖਿਆਲ ਜਗਮ ਕੜੋਲੀ ਮੈਂ ਜਮ ਕਦੇ ਕੌਂ ਕਰਦੀ ਮੈਂ ਜਮ ਕਦੇ ਕੌਂ ਕਰਦੀ ਹਾਂ ਸੁਣ ਯਾਰ ਦੀ ਗੜੋਲੀ ਓ ਮੈਂ ਯਾਰ ਦੀ ਗੜੋਲੀ ਸੁਣ ਯਾਰ ਦੀ ਗੜੋਲੀ ਹੱਸ ਮੌਲਾ ਸੁਣ ਯਾਰ ਦੀ ਗੜੋਲੀ ਸੁਣ ਯਾਰ ਦੀ ਗੜੋਲੀ ਮਰਦੀ ਇੱਕ ਯਾਰ ਤੈਨੂੰ ਮੈਂ ਡਰਦੀ ਇੱਕ ਮੌਲਾ ਤੈਨੂੰ ਮੈਂ ਡਰਦੀ ਹਾਂ